0: before the clock strikes midnight. Surrenderella goes back into the Bollywoods.
1: Radio partner, Laika Radio.
2: Dreaming of Europe and the UK? Travel with Mantra Holidays and explore the breathtaking Scottish Highlands, the dramatic landscapes of Snowdonia and the stunning coast of Cornwall. Then journey through Europe from the majestic Swiss Alps to romantic Paris and the timeless beauty of Italy.
3: Visit mantraholidays.co.uk or call 020-377-3633 now. APTA bonded. Mantra Holidays. What's your travel mantra?
4: ਓ ਜੀ ਸਮੋਸਾ ਲਵਰਸ ਤੁਸੀਂ ਰੈਡੀ ਹੋ 5th ਸਪਟੈਂਬਰ ਨੂੰ ਆ ਗਿਆ ਵਰਲਡ ਸਮੋਸਾ ਡੇ ਤੇ ਸੈਲੀਬ੍ਰੇਸ਼ਨ ਹੋਵੇਗੀ ਫੁੱਲ ਦੇਸੀ ਸਟਾਈਲ ਨਾਲ ਅਸ਼ੋਕਾ ਸਮੋਸਾਸ ਦੇ ਨਾਲ ਪੰਜਾਬੀ ਲਾਹੌਰੀ ਜਾਂ ਕਾਕਟੇਲ ਹਰ ਮੂਡ ਤੇ ਹਰ ਮੌਕਾ ਲਈ ਸਮੋਸਾ ਹੀ ਸਮੋਸਾ ਡੀਪ ਫਰਾਈ ਕਰੋ ਏਅਰ ਫਰਾਈ ਕਰੋ ਜਾਂ ਬੇਕ ਕਰੋ ਬਸ ਗਰਮਾ ਗਰਮ ਅਸ਼ੋਕਾ ਸਮੋਸਾ ਜ਼ਰੂਰ ਚੱਖੋ ਜੀ ਕਿਉਂਕਿ ਸਮੋਸਾ ਹੋਵੇ ਅਸ਼ੋਕਾ ਦਾ ਤੇ ਸਵਾਦ ਹੋਵੇ ਫੁੱਲ ਦੇਸੀ ਲੈ ਆਓ ਅਸ਼ੋਕਾ ਸਮੋਸਾਸ ਨਾਓ ਜੀ ਤੇ ਮਨਾਓ ਵਰਲਡ ਸਮੋਸਾ ਡੇ ਪੰਜਾਬੀ ਸਟਾਈਲ
5: Winter's coming and Mira Boilers pre-winter sale is on. For the first 100 customers, get a Bosch 25 kilowatt boiler, fully fitted from just £1,890 with a 7-year guarantee.
6: Don't miss out. Call 0208 150 2025 today or visit miraboiler.com. Terms and conditions apply. Mira Boiler. Get ready for winter.